ਦਾ ਸਾਪ ਸੁਨੇ ਸਰਸਾਏ ਸਾਪ ਸੁਨੇ ਸਰਸਾਏ ਸਾਏ ਸਾਏ ਸੁਰਮਾ ਸਾ ਸਾ ਸੰਗ ਸਮਾਏ ਸਮੇ ਸਬਕ ਸਮਝਾਏ ਖੋਖਾ ਖੋਖਾ ਜੀ ਮੇਰਾ ਖੋਖਾ ਖੋਖਾ ਫਾਂਸੀ ਫੰਡਾ ਫੁਸਕੀ ਫਾਂਕੇ ਫੁੰਗੀ ਫਨ ਫੈਲਾਏ ਫਿਰਤੇ ਫਿਰਤੇ ਫੇਰਾ ਫੇਰੀ ਫੇਰੇ